0: こんにちは。はじめまして。私はスヨグバーヴェ。
1: 私はスドニャバーヴェ。
2: しょでほジャパニーバーシェトゥナツアプリオロコロンデナレ、スヨグバーヴェアニスドニャバーヴェ。ヘレタナグリカルサディアジャパンマテカマニビタラハタヘッジャパンザデナンディンジヴァン、ティトリンサウンスクルティ、アリロズガラチャサンディ、ヤヴィシェ、テンジャシアナガマグドミアニケレリバチタパネクラハト、インダダヌシャ、ヤカリクラマト、ブドハディナンカテヴィス、セプテンバドナザーサディノウスタ、アカシュワニチャ、レタナグリケンラバー、ヤサティショテホティウンカ1143 kHz वर किंवा 101.5 MHz या FM वाहिनीवर किंवा न्यूज ऑन AIR या लाइव मोबाइल ऐप वर।
3: मध्यम लहरी 1143 kHz वर आपण ऐकताय श्रोत्यांची आवड जपणारी आकाशवाणी रत्नागिरी। यानंतर 7:25 प्रायोजित कार्यक्रम दिलखुलास आकाशवाणीच्या मुंबई केंद्रावरून प्रसारित होईल। आम्ही सहक्षेपित करणार आहोत।

0: ਹੁੰਦਾ
1: ਹਟਾਉਂਦਾ ਹੇ
0: ਹਰ ਦਿਲ ਬਰਕਤ ਮਿਰਚੀ ਨਕਾਂਦਾ
1: ਮਿਰਚੀ ਨਕਾਂਦਾ ਹੇ
0: ਅਨੀ ਵਟਨ ਭਿੰਦੀ ਤੀਜੀ ਤਸੌਦਾ
1: ਤੀਜੀ ਤਸੌਦਾ ਹੇ
0: ਕਿਸਤ ਦਾ ਤੀ ਸ਼ਿਤ ਕਰੀ ਦਾਦਾ
1: ਸ਼ਿਤ ਕਰੀ ਦਾਦਾ
0: ਬੋਲੇ ਬੋਲੇ ਗਵਾ ਕੀ ਓਂਦੀ ਵਾਰਿਆ ਕੀ ਧੋਂਦੀ ਕਰਤੀ ਆ ਫਿਰਮਾਨ ਫਿਰਮਾਨ ਗਾਹੂ ਮੋਟ ਵਰਤ ਗਾਨੇ ਮਾਇਆ ਚ ਮਾਇਆ ਮਦ ਕੋਨ ਗਉਬੀ
2: ਰਾਖਣ